0: ਜੀਵਨ ਮਾਸੀ ਤੋਲਵਾ
1: ਮਲਾਇਆ ਨਾ ਰਸ ਭਾਈ ਜਰਾ ਰਾਈ ਕੋਨੋ ਜੇ ਦਾ ਵਨ ਡੈਡੀਕੇਟਡ ਟੂ ਦ ਬੀਬੋ